0: ਹਰੀਅਰ ਕਥਰੀ ਓੜੇ ਗਾਥੇ ਕੋਰੇ ਹੇ ਸੁੱਖਾ ਨੰਦਿਆ ਪੂਰਾ ਚੜ੍ਹ ਗੇ ਰੰਗ ਝਾਝਰ ਝੋਰੇ ਹੇ ਸੁੱਖਾ ਨੰਦਿਆ ਪੂਰਾ ਚੜ੍ਹ ਗੇ ਰੰਗ ਝਾਝਰ ਝੋਰੇ ਹੇ। ਔਰ ਮੋਰ ਅਗਲਾ ਕਵਿਤਾ ਹੈ ਪਾਣੀ ਦਾ ਮੋਰ ਦੇ। ਪਾਣੀ ਦਾ ਮੋਰ ਦੇ ਨਾਂਗਰ ਬੈਲਾ ਜੋਰ ਦੇ, ਪਾਣੀ ਦਾ ਮੋਰ ਦੇ ਨਾਂਗਰ ਬੈਲਾ ਜੋਰ ਦੇ, ਅਕਤੀ ਤੀ ਹਾਰ ਮਨਾ ਗੇ ਬਾਦਰ ਬੰਧਨਾ ਛੋਰ ਦੇ, ਪਾਣੀ ਦਾ ਮੋਰ ਦੇ ਨਾਂਗਰ ਬੈਲਾ ਜੋਰ ਦੇ। ਹੋਰਾ ਕਸ ਭੂੰਜਾ ਥੇ ਜੇਠ ਕੇ ਮਹੀਨਾ, ਹੋਰਾ ਕਸ ਭੂੰਜਾ ਥੇ ਜੇਠ ਕੇ ਮਹੀਨਾ, ਬੇਰਾ ਕੇ ਢਰਕਤ ਲੇ ਤਲਪ ਤੇ ਜੀਨਾ, ਨੌ ਟੱਪਾ ਗੁਰੂਰ ਘਾਗਰ ਨੌ ਟੱਪਾ ਗੁਰੂਰ ਘਰ ਅਰ ਭੂਈਆਂ ਪਾਟੀ ਕੋਰ ਦੇ, ਪਾਣੀ ਦ ਮੋਰ ਦੇ ਨਾਂਗਰ ਬੈਲਾ ਜੋਰ ਦੇ, ਪਾਣੀ ਦ ਮੋਰ ਦੇ ਨਾਂਗਰ ਬੈਲਾ ਜੋਰ ਦੇ। ਕਿਸਾਨੀ ਕੇ ਬੇਰਾ ਆਗੇ ਖਪਰਾ ਛਾਨੀ ਛਾਓ ਜੀ, ਕਿਸਾਨੀ ਕੇ ਬੇਰਾ ਆਗੇ ਖਪਰਾ ਛਾਨੀ ਛਾਓ ਜੀ, ਕਾਂਟਾ ਖੁੱਟੀ ਬੀਨਾ ਪਰ ਦਾ ਪਲਾਨੀ ਬੰਧਾਓ ਜੀ, ਪੈ ਡਗਰੀ ਰਿੰਗਤ ਛਿਪਿਰ ਛਾਪਰ ਭਰਕਾ ਪਾਣੀ ਲੋਰ ਦੇ, ਪਾਣੀ ਦ ਮੋਰ ਦੇ ਨਾਂਗਰ ਬੈਲਾ ਜੋਰ ਦੇ, ਪਾਣੀ ਦ ਮੋਰ ਦੇ ਨਾਂਗਰ ਬੈਲਾ ਜੋਰ ਦੇ। ਔਰ ਸਰ ਸਰ ਸਰ ਸਰ ਚਲਤ ਹਵੇ ਝੂਕੀ ਗਰੇਰਾ, ਸਰ ਸਰ ਸਰ ਸਰ ਚਲਤ ਹਵੇ ਝੂਕੀ ਗਰੇਰਾ, ਧਰ ਧਰ ਧਰ ਧਰ ਪਾਣੀ ਗਿਰਾ ਜੁੜਾ ਜੀਵਨ ਦੇਰਾ, ਬਿਜ ਬਹੁਨੀ ਟੁਕਨੀ ਬਿਸਾ, ਬਿਜ ਬਹੁਨੀ ਟੁਕਨੀ ਬਿਸਾ, ਬੀਜਾ ਭਾਤ ਜੋਰ ਦੇ, ਪਾਣੀ ਦ ਮੋਰ ਦੇ ਨਾਂਗਰ ਬੈਲਾ ਜੋਰ ਦੇ, ਪਾਣੀ ਦ ਮੋਰ ਦੇ ਨਾਂਗਰ ਬੈਲਾ ਜੋਰ ਦੇ।
1: ਅਭੀ ਭਾਈ ਸ਼੍ਰੀ ਅਸ਼ੋਕ ਕੁਮਾਰ ਸਾਹੂ ਜੀ ਆਕਾਸ ਛੱਤੀਸਗੜ੍ਹੀ ਮੈਂ ਕਾਵਿ ਰਚਨਾ ਕਰਤ ਰਹੀ ਨੇ। ਔਰ ਮੈਂ ਛੱਤੀਸਗੜ੍ਹ ਕੇ ਮਾਟੀ ਕੇ ਸੁਗੰਧ ਲਾ ਆਪਣ ਲੇਖਨੀ ਮਾਂ ਸਮੇਟਨੇ ਵਾਲਾ ਆਦਰਣੀ ਸ਼੍ਰੀ ਰਾਮੇਸ਼ਵਰ ਵੈਸ਼ਨਵ ਜ਼ਿਲ੍ਹਾ ਕਾਵਿ ਪਾਠ ਖਾਤਿਰ ਸਾਦਰ ਆਮੰਤ੍ਰਿਤ ਕਰਤ ਹਾਂ।
2: ਸਵਾਗਤ। ਆਕਾਸ਼ਵਾਣੀ ਰਾਏਪੁਰ ਹੈ ਛੱਤੀਸਗੜ੍ਹੀ ਕੇ ਸਮ੍ਰਿੱਧੀ ਲਾ, ਛੱਤੀਸਗੜ੍ਹੀ ਕੇ ਤਾਕਤ ਲਾ, ਔਰ ਛੱਤੀਸਗੜ੍ਹੀ ਕੇ ਸ਼ਬਦ ਭੰਡਾਰ ਲਾ ਸਾਹਮਣੇ ਲਾਏ ਮਾਂ ਬਹੁਤ ਬੜੇ ਯੋਗਦਾਨ ਦੇ ਹੈ। ਆਜ ਜੋ ਛੱਤੀਸਗੜ੍ਹੀ ਹੈ ਭਾਸ਼ਾ ਕੇ ਦਰਜਾ ਪਾਏ ਕੇ ਲਾਇਕ ਬਣੇ ਹੈ
1: ਜੀ,
2: ਤੇਕਰ ਪਿੱਛੂ ਮਾਂ ਆਕਾਸ਼ਵਾਣੀ ਰਾਏਪੁਰ ਕੇ ਵੀ
3: ਬਹੁਤ
2: ਬਹੁਤ ਯੋਗਦਾਨ ਹੈ
3: ਜੀ। ਸਹੀ।
2: ਅਬ ਮੈਂ ਹਾਸ ਵਿਅੰਗ ਲਿਖਣੇ ਵਾਲਾ ਹਾਂ। ਅਬ ਵਿਸ਼ੇ ਕੇ ਕਮੀ ਪਰ ਗਏ ਹਾਸ ਭਰ ਕਹਾਂ ਸੇ ਵਿਸ਼ਾ ਲਾਇਆ ਜਾਏ, ਹਾਸ ਕਵੀ ਮਨ ਅਤਕਾ ਵਿਸ਼ੇ ਅਤਕਾ ਸਭ ਖੁਦਾਲ ਖੁਦਾਲ ਕੇ ਲਿਖ ਡਾਲੀ ਨੇ ਕਿ ਬਚੀਸ ਨਹੀਂ, ਤੋ ਮੈਂ ਹਰ ਕਰੋਨਾ ਲਾ ਵਿਸ਼ੇ ਮਨਾਤ ਹੂੰ। ਤੋ ਡੋਕਰਾ ਮਨ ਕੇ ਜੀਵਨ ਮੈਂ ਜੋ ਕਰੋਨਾ ਹੈ ਤੇਲਾ ਹਾਸ ਕੇ ਮਾਧਿਅਮ ਸੇ
1: ਜੀ
2: ਪੇਸ਼ ਕਰੇ ਕੇ ਮੋਰ ਉਦਿਮ ਲਾ ਦੇਖਾ
3: ਜੀ। ਜੀ
1: ਸਵਾਗਤ, ਬਹੁਤ ਬੜੀਆ
3: ਸਵਾਗਤ।
2: ਛਾਤੀ ਮਹਾ ਮੋਰੋ ਦਿਲ ਹੈ ਜੀ ਡੋਕਰਾ ਹਵਨ ਤਕਾ ਹੋ ਗੇ, ਛਾਤੀ ਮਹਾਮਰੋ ਦਿਲ ਹੈ ਜੀ ਡੋਕਰਾ ਹਵਨ ਤਕਾ ਹੋ ਗੇ, ਗੋਠੀਆ ਇੱਕ ਮਹਿਫਿਲ ਹੈ ਜੀ ਗੋਠੀਆ ਇੱਕ ਮਹਿਫਿਲ ਹੈ ਜੀ, ਭੋਭਲਾ ਹਵਨ ਤਕਾ ਹੋ ਗੇ, ਛਾਤੀ ਮਹਾਮਰੋ ਦਿਲ ਹੈ ਜੀ ਡੋਕਰਾ ਹਵਨ ਤਕਾ ਹੋ ਗੇ, ਛਾਤੀ ਮਹਾਮਰੋ ਦਿਲ ਹੈ ਜੀ ਡੋਕਰਾ ਹਵਨ ਤਕਾ ਹੋ ਗੇ, ਦੁਨੀਆ ਕਿੰਦਰ ਕੇ ਬੈਠੇ ਹਨ ਅਨੁਭਵ ਟਮਰ ਕੇ ਬੈਠੇ ਹਨ, ਦੁਨੀਆ ਕਿੰਦਰ ਕੇ ਬੈਠੇ ਹਨ ਅਨੁਭਵ ਟਮਰ ਕੇ ਬੈਠੇ ਹਨ, ਸਿਹਤ ਭਲੇ ਗਵਾਂ ਡਾਰੇਨ ਸੰਸੋਲਾ ਧਰ ਕੇ ਬੈਠੇ ਹਨ, ਸਿਹਤ ਭਲੇ ਗਵਾਂ ਡਾਰੇਨ ਸੰਸੋਲਾ ਧਰ ਕੇ ਬੈਠੇ ਹਨ, ਜਾਂਗਰ ਅਭੀ ਚਲਤ ਹੈ ਜੀ ਜਾਂਗਰ ਅਭੀ ਚਲਤ ਹੈ ਜੀ ਬਪਰਾ ਹਵਨ ਤਕਾ ਹੋ ਗੇ, ਛਾਤੀ ਮਹਾਮਰੋ ਦਿਲ ਹੈ ਜੀ ਡੋਕਰਾ ਹਵਨ ਤਕਾ ਹੋ ਗੇ, ਛਾਤੀ ਮਹਾਮਰੋ ਦਿਲ ਹੈ ਜੀ ਡੋਕਰਾ ਹਵਨ ਤਕਾ ਹੋ ਗੇ, ਇੱਕ ਕੋਠੀ ਦਾਂਤ ਨਹੀਂ ਬਾਚਿਸ ਅਬ ਖੂਨ ਤਾਤ ਨਹੀਂ ਬਾਚਿਸ, ਇੱਕ ਕੋਠੀ ਦਾਂਤ ਨਹੀਂ ਬਾਚਿਸ ਅਬ ਖੂਨ ਤਾਤ ਨਹੀਂ ਬਾਚਿਸ, ਹਮ ਜੇ ਮਨ ਗਏ ਹੋਵੋ ਕੋਨੋ ਬਰਾਤ ਨਹੀਂ ਬਾਚਿਸ, ਹਮ ਜੇ ਮਨ ਗਏ ਹੋਵੋ ਕੋਨੋ ਬਰਾਤ ਨਹੀਂ ਬਾਚਿਸ, ਸਭ ਸੂਟ ਬੂਟ ਪਹਿਰੇ ਨਬ ਸਭ ਸੂਟ ਬੂਟ ਪਹਿਰੇ ਨਬ ਉਘਰਾ ਹਵਨ ਤਕਾ ਹੋ ਗੇ, ਮਹਾਮਰੋ ਦਿਲ ਹੈ ਡੋਕਰਾ ਹਵਨ ਤਕਾ ਹੋ ਗੇ, ਛਾਤੀ ਮਹਾਮਰੋ ਦਿਲ ਹੈ ਜੀ ਡੋਕਰਾ ਹਵਨ ਤਕਾ ਹੋ ਗੇ। ਔਰ ਡੋਕਰਾ ਮਨ ਕੇ ਸਭ ਸੇ ਬੜੇ ਪੀਰਾ ਪਾਰਾ ਮੁਹੱਲਾ ਨਹੀਂ ਪੂਛੇ ਬਸਤੀ ਹਮਲਾ ਨਹੀਂ ਪੂ

0: ਚੰਗਾ ਲਾ ਦੇਖ ਕੇ ਸੂਰਜ ਨਾਰਾਇਣ ਘਲੋ ਕਭੋ ਕਭੋ ਉਦਾਸ ਲਗਥੇ। ਕਟਤ ਜੰਗਲ ਲਾ ਦੇਖ ਕੇ ਸੂਰਜ ਨਾਰਾਇਣ ਘਲੋ ਕਭੋ ਕਭੋ ਉਦਾਸ ਲਗਥੇ, ਓਖਰ ਅੰਜੋਰ ਮਾ ਪਹਿਲੀ ਜੈਸੇ ਚਮਕ ਨਹੀਂ ਹੈ, ਓਕਰ ਅੰਜੋਰ ਮਾ ਪਹਿਲੀ ਜੈਸੇ ਚਮਕ ਨਹੀਂ ਹੈ। ਗੋੜੇਲਾ ਚਿਰਈ ਆਪਣ ਨਾਨ ਕੁਨ ਘਰ ਲਾ ਛੋੜ ਕੇ ਕਹਾਂ ਉੜ ਗਏ, ਕੋਨੋ ਲਾ ਪਤਾ ਨਹੀਂ ਹੈ। ਗੋੜੇਲਾ ਚਿਰਈ ਆਪਣ ਨਾਨ ਕੁਨ ਘਰ ਲਾ ਛੋੜ ਕੇ ਕਹਾਂ ਉੜ ਗਏ, ਕੋਨੋ ਲਾ ਪਤਾ ਨਹੀਂ ਹੈ। ਓਕਰ ਘੋਂਸਲਾ ਹਾ ਹਵਾ ਮਾ ਡੋਲਾ ਤਰੀ ਥੇ, ਓਕਰ ਘੋਂਸਲਾ ਹਾ ਹਵਾ ਮੇ ਡੋਲਾ ਤਰੀ ਥੇ। ਧਰਤੀ ਕੇ ਸੀਨਾ ਮਾ ਜੇਨ ਹਰੀਅਰ ਸਪਨਾ ਰਹੀਸ, ਓਲਾ ਕੁਦਾਰੀ ਹਾ ਕੁਟੀ ਕੁਟੀ ਕਾਂਟ ਡਾਲੀਸ। ਓਕਰ ਘੋਂਸਲਾ ਹਾ ਹਵਾ ਮੇ ਡੋਲਾ ਤਰੀ ਥੇ। ਧਰਤੀ ਕੇ ਸੀਨਾ ਮਾ ਜੇਨ ਹਰੀਅਰ ਸਪਨਾ ਰਹੀਸ, ਓਲਾ ਕੁਟੀ ਕੁਟੀ ਕਾਂਟ ਡਾਲੀਸ। ਅਬ ਜ਼ਰੂਰਤ ਹੈ ਨਵਾਂ ਕਾਰਖਾਨਾ ਲੈ ਪਹਿਲੀ, ਅਬ ਜ਼ਰੂਰਤ ਹੈ ਨਵਾਂ ਕਾਰਖਾਨਾ ਲੈ ਪਹਿਲੀ, ਨਵਾਂ ਜੰਗਲ ਬਣਾ ਕੇ।
1: ਵਾਹ,
0: ਅਬ ਜ਼ਰੂਰਤ ਹੈ ਨਵਾਂ ਕਾਰਖਾਨਾ ਲੈ ਪਹਿਲੀ, ਨਵਾਂ ਜੰਗਲ ਬਣਾ ਕੇ, ਨਵਾਂ ਸੜਕ ਲੈ ਪਹਿਲੀ, ਪੁਰਾਣਾ ਪੇੜ ਬਚਾ
1: ਕੇ।
0: ਜੇਨ ਦਿਨ ਹਰ ਘਰ ਇੱਕ ਠਨ ਪੇੜ ਲਗਾਹੀ, ਜੇਨ ਦਿਨ ਹਰ ਘਰ ਇੱਕ ਠਨ ਪੇੜ ਲਗਾਹੀ, ਉਹ ਦਿਨ ਆਕਸੀਜਨ ਵਿਸਾਇ ਲੈਣੀ ਪੜੀ। ਹਵਾ ਫੇਰ ਮੁਸਕਾਹੀ, ਹਵਾ ਫੇਰ ਮੁਸਕਾਹੀ, ਔਰ ਚਿੜੈ ਮਨ ਆਪਣ ਗੀਤ ਲੈ ਬਿਹਾਨ ਲਾ ਜਗਾਹੀ,
1: ਔਰ
0: ਚਿੜੈ ਮਨ ਆਪਣ ਗੀਤ ਲੈ ਬਿਹਾਨ ਲਾ ਜਗਾਹੀ। ਔਰ ਅਬ ਮੈਂ ਕਾਵਿ ਪਾਠ ਕੇ ਲਈ ਸ਼੍ਰੀ ਅਸ਼ੋਕ ਕੁਮਾਰ ਸਾਹੂ ਆਕਾਸ਼ ਜ਼ਿਲ੍ਹਾ ਸਾਦਰ ਆਮੰਤ੍ਰਿਤ ਕਰਤ ਹੂੰ।
2: ਧੰਨਵਾਦ ਧਰੁਵ ਜੀ। ਆਜ ਦੂਸਰਾ ਦੌਰ ਮੈਂ ਮੋਰੇ ਕਵਿਤਾ ਹੈ, ਕਾਕਰੋ ਬਰ ਠਾੜੇ ਨਹੀਂ ਬੇਰਾ ਗਾ। ਕਾਕਰੋ ਬਰ ਠਾੜੇ ਨਹੀਂ ਬੇਰਾ ਗਾ, ਚਲਤ ਰਹੀ ਥੇ ਸਰ ਲਗ ਢੇਰਾ ਗਾ। ਕਾਕਰੋ ਬਰ ਠਾੜੇ ਨਹੀਂ ਬੇਰਾ ਗਾ, ਚਲਤ ਰਹੀ ਥੇ ਸਰ ਲਗ ਢੇਰਾ ਗਾ। ਕਾਕਰੋ ਸਪਨਾ ਅਧੀਆ ਥੇ, ਕਾਕਰੋ ਸਪਨਾ ਮੜੀਆ ਥੇ, ਕਾਕਰੋ ਸਪਨਾ ਅਧੀਆ ਥੇ, ਕਾਕਰੋ ਸਪਨਾ ਮੜੀਆ ਥੇ, ਓਕਰੇ ਜ਼ਿੰਦਗੀ ਫੁਰਨਾ ਥੇ, ਜਹਿਰ ਪੂਰੇ ਬਰ ਅੜੀਆ ਥੇ। ਬੇਰਾ ਕੇ ਹਾਥ ਝਪਟ ਖਾ ਲਿਓ ਕੇਰਾ ਗਾ, ਕਾਕਰੋ ਬਰ ਠਾੜੇ ਨਹੀਂ ਬੇਰਾ ਗਾ। ਕਤਰੋ ਜਾਂਗਰ ਪੀਰਾਏ ਤਭੋਲੇ ਨਹੀਂ ਠੀਰਾਏ, ਘਾਨੀ ਨਾਂਗਰ ਪੰਦਾਏ ਤੇਲ ਵੇਚੇ ਨਹੀਂ ਸਿਰਾਏ। ਕਤਰੋ ਜਾਂਗਰ ਪੀਰਾਏ ਤਭੋਲੇ ਨਹੀਂ ਥੀਰਾਏ, ਘਾਨੀ ਨਾਂਗਰ ਫੰਦਾਏ ਤੇਲ ਵੇਚੇ ਨਹੀਂ ਸਿਰਾਏ। ਓਕਰੇ ਤਨਿਆਏ ਰਹੀ ਥੇ ਡੇਰਾ ਗਾ, ਕਾਕਰੋ ਬਰ ਠਾੜੇ ਨਹੀਂ ਬੇਰਾ ਗਾ। ਜੇਹਰ ਰਹੀ ਥੇ ਅਲਾਲ ਪਰ ਥੇ ਓਕਰੇ ਬਰ ਅਕਾਲ, ਰਹੀ ਜੇਹਰ ਰਹੀ ਥੇ ਅਲਾਲ ਪਰ ਥੇ ਓਕਰੇ ਬਰ ਅਕਾਲ, ਓਲਾ ਹੀਰਾ ਮਿਲ ਕੇ ਰਹੀ ਥੇ ਜੇਹਰ ਕੋੜ ਥੇ ਪਤਾਲ। ਬੜੇ ਬੜੇ ਕੋ ਕਰ ਗੇ ਕਰ ਫੇਰਾ ਗਾ, ਕਾਕਰੋ ਬਰ ਠਾੜੇ ਨਹੀਂ ਬੇਰਾ ਗਾ।
0: ਵਾਹ ਵਾਹ, ਬਹੁਤ ਬੜੀਆ।
2: ਕਾਕਰੋ ਬਰ ਠਾੜੇ ਨਹੀਂ ਬੇਰਾ ਗਾ। ਅਗਲਾ ਕਵਿਤਾ ਹੈ, ਜ਼ਿੰਦਗੀ ਖੁਆਰ ਹੋ ਗਿਆ ਫੰਦਾ।